ਵੰਡਰਫੁਲ ਟਰੈਕ ਦੀ ਦਿਲ ਚੋਰੀ ਸਾਡਾ ਹੋ ਗਿਆ, ਕੀ ਕਰੀਏ ਕੀ ਕਰੀਏ, ਕੁਛ ਨਹੀਂ ਕਰੋ ਯਾਰ, ਜਬ ਚੋਰੀ ਹੋ ਹੀ ਗਿਆ ਤੋ ਖੁਸ਼ ਰਹਿਣਾ ਸਿੱਖੋ। ਔਰ ਖੁਸ਼ ਰਹਿਣੇ ਕਾ ਸਿੰਪਲ ਤਰੀਕਾ ਪਹਿਲਾਂ ਮੈਨੇ ਆਪਕੋ ਬਤਾਇਆ ਕਿ ਕਭੀ ਕਭੀ ਉਨਕੇ ਲਈ ਫੂਲ ਲੈ ਜਾਇਆ ਕਰੋ। ਲੇਡੀਜ਼ ਕੈਸਾ ਲਗਾ ਵੈਸੇ ਮੇਰਾ ਇਹ ਸਜੈਸ਼ਨ, ਆਪ ਕੈਸਾ ਲਗਾ ਆਪਕੋ ਮੇਰਾ ਇਹ ਸਜੈਸ਼ਨ? ਮਜ਼ਾਕ ਨਹੀਂ, ਮਜ਼ਾਕ ਤੋ ਸੁਨੀਲ ਗਰੋਵਰ ਕਰਤਾ, ਬਟ ਮੈਂ ਵੀ ਡਾਕਟਰ ਮਸ਼ਹੂਰ ਗੁਲਾਟੀ ਤੋਂ ਨਹੀਂ ਹੂੰ, ਮੈਂ ਡਾਕਟਰ ਮਾਵਿੰਦ ਦਾਸ, ਬਹੁਤ ਸਾਰੇ ਇਲਾਜ ਮੇਰੇ ਪਾਸ ਹੈ, ਜੈਸੇ ਕਿ ਖੁਸ਼ ਰਹਿਣੇ ਕਾ ਵੀ ਮੈਂ ਆਪਕੋ ਇਲਾਜ ਵੀ ਦੇਣੇ ਲਗਾਊਂ। ਖੁਸ਼ ਰਹਿਣਾ ਚਾਹਤੇ ਹੋ ਤੋ ਸਿੰਪਲ ਸੀ ਬਾਤ ਹੈ ਯਾਰ, ਪਹਿਲੇ ਦਿਲ ਕੀ ਸੁਣੋ, ਫਿਰ ਦਿਮਾਗ ਕੀ ਸੁਣੋ, ਪਹਿਲੇ ਦਿਲ ਕੀ ਸੁਣੋ, ਫਿਰ ਦਿਮਾਗ ਕੀ ਸੁਣੋ, ਔਰ ਫਾਈਨਲੀ ਜੋ ਬੀਵੀ ਕਹਿਤੀ ਹੈ ਵਹੀ ਕਰੋ।